ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਰੋਜ਼ਾਨਾ ਜੀਵਨ ਵਿੱਚ ਯੋਗ ਦੀ ਅਹਿਮੀਅਤ। ਇਸ ਵਿਸ਼ੇ ਤੇ ਯੋਗਾਚਾਰਿਆ ਦੀਪਕ ਸ਼ਰਮਾ ਨਾਲ ਬਲਵਿੰਦਰ ਸਿੰਘ ਬਰਾੜ ਦੀ ਕੀਤੀ ਗੱਲਬਾਤ। ਇਸ ਤੋਂ ਅਲਾਵਾ ਇੱਕ ਆਵਾਜ਼ ਲੜੀ ਹੇਠ ਅਸੀਂ ਤੁਹਾਨੂੰ ਸੁਣਵਾਵਾਂਗੇ ਲਾਲ ਚੰਦ ਯਮਲਾ ਜੱਟ ਦੇ ਗਾਏ ਹੋਏ ਕੁਝ ਗੀਤ। ਸਰੋਤੇ, ਜਿਵੇਂ ਕਿ ਤੁਸੀਂ ਜਾਣਦੇ ਹੋ, ਅੱਜ ਅੰਤਰਰਾਸ਼ਟਰੀ ਯੋਗ ਦਿਵਸ ਹੈ। ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਯੋਗ ਦੇ ਮਹੱਤਵ ਅਤੇ ਇਸ ਦੇ ਲਾਭਾਂ ਬਾਰੇ ਜਾਗਰੂਕ ਕਰਨਾ ਹੈ। ਯੋਗ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਦੀ ਇੱਕ ਅਨਮੋਲ ਦਾਤ ਹੈ। ਇਹ ਸਰੀਰ, ਮਨ ਅਤੇ ਆਤਮਾ ਨੂੰ ਤੰਦਰੁਸਤ ਰੱਖਣ ਦਾ ਸਭ ਤੋਂ ਵਧੀਆ ਸਾਧਨ ਮੰਨਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ 11 ਦਸੰਬਰ 2014 ਨੂੰ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਬਾਅਦ 21 ਜੂਨ 2015 ਨੂੰ ਪਹਿਲੀ ਵਾਰ ਇਹ ਦਿਵਸ ਮਨਾਇਆ ਗਿਆ। 21 ਜੂਨ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ, ਇਸ ਲਈ ਇਸ ਦਿਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ। ਯੋਗ ਕਰਨ ਨਾਲ ਸਰੀਰ ਤੰਦਰੁਸਤ ਅਤੇ ਮਨ ਸ਼ਾਂਤ ਰਹਿੰਦਾ ਹੈ। ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਯੋਗ ਸਰੀਰ ਦੀ ਲਚਕਤਾ ਵਧਾਉਂਦਾ ਹੈ, ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਕਰਦਾ ਹੈ ਅਤੇ ਤਣਾਅ ਨੂੰ ਘਟਾਉਂਦਾ ਹੈ। ਅੱਜ ਦੇ ਵਿਅਸਤ ਅਤੇ ਤਣਾਅ ਭਰੇ ਜੀਵਨ ਵਿੱਚ ਯੋਗ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਸਕੂਲਾਂ, ਕਾਲਜਾਂ, ਦਫ਼ਤਰਾਂ ਅਤੇ ਜਨਤਕ ਥਾਵਾਂ ਤੇ ਯੋਗ ਕੈਂਪ ਲਗਾਏ ਜਾਂਦੇ ਨੇ। ਹਜ਼ਾਰਾਂ ਲੋਕ ਇਕੱਠੇ ਹੋ ਕੇ ਯੋਗ ਅਭਿਆਸ ਕਰਦੇ ਨੇ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਯੋਗ ਸਿਰਫ ਇੱਕ ਕਸਰਤ ਨਹੀਂ, ਸਗੋਂ ਇੱਕ ਜੀਵਨ ਸ਼ੈਲੀ ਹੈ। ਹਰ ਵਿਅਕਤੀ ਨੂੰ ਰੋਜ਼ਾਨਾ ਯੋਗ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕੇ। ਅੰਤਰਰਾਸ਼ਟਰੀ ਯੋਗ ਦਿਵਸ ਸਾਨੂੰ ਯੋਗ ਅਪਣਾਉਣ ਅਤੇ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕਰ

0: ਆਈ। ਇਸ ਜਾਣਕਾਰੀ ਤੋਂ ਬਾਅਦ ਸਰੋਤਿਓ ਆਓ ਹੁਣ ਸੁਣਦੇ ਹਾਂ ਯੋਗਾਚਾਰਿਆ ਦੀਪਕ ਸ਼ਰਮਾ ਨਾਲ ਬਲਵਿੰਦਰ ਸਿੰਘ ਬਰਾੜ ਦੀ ਕੀਤੀ ਹੋਈ ਗੱਲਬਾਤ ਜਿਸ ਦਾ ਵਿਸ਼ਾ ਹੈ ਰੋਜ਼ਾਨਾ ਜੀਵਨ ਵਿੱਚ ਯੋਗ ਦੀ ਅਹਿਮੀਅਤ।
1: ਤੰਦਰੁਸਤੀ ਹਰ ਬੰਦੇ ਦੀ ਜ਼ਰੂਰਤ ਹੈ, ਹਰ ਵਿਅਕਤੀ ਅੱਜ ਸਿਹਤਮੰਦ ਰਹਿਣਾ ਚਾਹੁੰਦਾ ਹੈ ਕਿਉਂਕਿ ਸਿਹਤਮੰਦ ਰਹੇ ਬਿਨਾਂ ਜ਼ਿੰਦਗੀ ਦਾ ਆਨੰਦ ਨਹੀਂ ਲਿਆ ਜਾ ਸਕਦਾ ਤੇ ਜ਼ਿੰਦਗੀ ਦੇ ਜਿਹੜੇ ਸਾਡੇ ਰੋਜ਼ਾਨਾ ਕੰਮ ਧੰਦੇ ਨੇ ਉਹ ਵੀ ਨਰੋਈ ਸਿਹਤ ਦੇ ਨਾਲ ਤੰਦਰੁਸਤ ਸਿਹਤ ਦੇ ਨਾਲ ਹੀ ਅਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, ਵਧੀਆ ਤਰੀਕੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ ਅਸੀਂ ਨਿਭਾ ਸਕਦੇ ਹਾਂ ਤੇ ਸਾਡੀ ਸਿਹਤ ਨੂੰ ਕਈ ਵਾਰੀ ਸਮੱਸਿਆਵਾਂ ਆਉਂਦੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਜੋ ਦਿੱਕਤਾਂ ਆ ਜਾਂਦੀਆਂ ਨੇ, ਸਾਡੇ ਲਈ ਇਹ ਜ਼ਰੂਰੀ ਹੋ ਜਾਂਦਾ ਕਿ ਅਸੀਂ ਸਿਹਤ ਨੂੰ ਤੰਦਰੁਸਤ ਰੱਖ ਸਕੀਏ, ਉਹਨੂੰ ਕੋਈ ਸਮੱਸਿਆ ਆਵੇ ਨਾ। ਜਿਵੇਂ ਕਿ ਅੱਜ ਕੱਲ੍ਹ ਬਹੁਤ ਚਰਚਾ ਰਹਿੰਦੀ ਹੈ ਯੋਗ ਦੀ ਤੇ ਯੋਗ ਜੋ ਭਾਰਤ ਦੀ ਇੱਕ ਇਸ ਤਰ੍ਹਾਂ ਦੀ ਪੱਧਤੀ ਹੈ ਜਿਹਦੇ ਰਾਹੀਂ ਅਸੀਂ ਸਿਹਤ ਨੂੰ ਨਵਾਂ ਨਰੋਇਆ ਰੱਖ ਸਕਦੇ ਹਾਂ ਤੇ ਹਰ ਸਾਲ 21 ਜੂਨ ਨੂੰ ਯੋਗ ਦਿਵਸ ਵੀ ਮਨਾਇਆ ਜਾਂਦਾ ਹੈ ਤੇ ਇਹ ਜੋ ਇਸ ਯੋਗ ਦੀ ਅਹਿਮੀਅਤ ਨੂੰ ਦੱਸਦਾ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਇਹ ਯੋਗ ਜੋ ਹੈ ਬਹੁਤ ਪਾਪੂਲਰ ਹੋ ਰਿਹਾ, ਯੋਗ ਦੀ ਮਾਨਤਾ ਜੋ ਹੈ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਤਾਂ ਇਸੇ ਸਿਲਸਿਲੇ 'ਚ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਰੋਜ਼ਾਨਾ ਜੀਵਨ ਵਿੱਚ ਯੋਗ ਦੀ ਕੀ ਅਹਿਮੀਅਤ ਹੈ ਤੇ ਇਸ ਬਾਰੇ ਸਾਨੂੰ ਜਾਣਕਾਰੀ ਦੇਣਗੇ ਸ਼੍ਰੀ ਦੀਪਕ ਸ਼ਰਮਾ ਜੀ ਜੋ ਕਿ ਇੱਕ ਉੱਘੇ ਯੋਗਾਚਾਰੀਆ ਨੇ। ਤੇ ਦੀਪਕ ਸ਼ਰਮਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਹਾਂ, ਤੁਹਾਡਾ ਸਵਾਗਤ ਕਰਦਾ ਹਾਂ।
2: ਤੁਹਾਡਾ ਬਹੁਤ ਬਹੁਤ ਧੰਨਵਾਦ।
1: ਰੋਜ਼ਾਨਾ ਜ਼ਿੰਦਗੀ ਦੇ ਵਿੱਚ ਯੋਗ ਦੀ ਕੀ ਅਹਿਮੀਅਤ ਹੈ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਵੀ ਇਹ ਜੋ ਯੋਗ ਹੈ ਇਹ ਹੈ ਕੀ?
2: ਯੋਗ ਕੀ ਹੈਗਾ ਇਹਦੇ ਬਾਰੇ 'ਚ ਅਸੀਂ ਗੱਲ ਕਰੀਏ ਤੇ ਪਹਿਲਾਂ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਯੋਗ ਸਿਰਫ ਕੁਛ ਸਰੀਰਕ ਕਸਰਤ ਜਿਹੜੀ ਹੈਗੀਆਂ ਜਾਂ ਜਿਹਨੂੰ ਕਹੀਏ ਅਸੀਂ ਆਸਨ ਔਰ ਥੋੜ੍ਹੇ ਜਿਹੇ ਪ੍ਰਾਣਾਯਾਮ ਵਗੈਰਾ ਨੂੰ ਕਰਨਾ ਹੀ ਯੋਗ ਸਮਝਦੇ ਹੈ, ਜਦਕਿ ਯੋਗ ਸਿਰਫ ਕੋਈ ਐਕਸਰਸਾਈਜ਼ ਨਹੀਂ ਹੈ। ਯੋਗ ਇੱਕ ਜੀਵਨ ਸ਼ੈਲੀ ਹੈ ਜਿਹਦੇ ਨਾਲ ਸਾਡੀ ਜ਼ਿੰਦਗੀ ਇੱਕ ਸੰਤੁਲਿਤ ਰਾਹੀਂ ਚੱਲਦੀ ਹੈ ਔਰ ਸਾਡਾ ਜਦੋਂ ਮਨ ਸੰਤੁਲਿਤ ਰਹਿੰਦਾ, ਸਾਡਾ ਸਰੀਰ ਸੰਤੁਲਿਤ ਰਹਿੰਦਾ ਹੈ, ਉਹ ਜੀਵਨ ਸ਼ੈਲੀ ਅਗਰ ਸੰਤੁਲਿਤ ਹੋਏ ਤੇ ਅਸੀਂ ਬਹੁਤ ਕੁਝ ਚੰਗੇ ਫੈਸਲੇ ਲੈਂਦੇ ਹਾਂ ਤੇ ਜ਼ਿੰਦਗੀ ਵੀ ਸਾਡੀ ਬੜੀ ਆਨੰਦਿਤ ਚੱਲਦੀ ਹੈ, ਬੜੇ ਮਜ਼ੇ 'ਚ ਚੱਲਦੀ ਹੈ। ਇਸ ਕਰਕੇ ਯੋਗ ਜਿਹੜਾ ਹੈ ਕੋਈ ਆਸਨ ਜਾਂ ਕੋਈ ਐਕਸਰਸਾਈਜ਼ ਨਹੀਂ, ਉਹ ਇੱਕ ਜੀਵਨ ਸ਼ੈਲੀ ਹੈ ਜਿਹੜੀ ਸਾਡੇ ਨਾਲ ਸਾਨੂੰ ਮਿਲਾਉਂਦੀ ਹੈ।
1: ਅੱਛਾ ਦੀਪਕ ਜੀ, ਤੁਸੀਂ ਦੱਸਿਆ ਕਿ ਜਿਹੜਾ ਯੋਗ ਹੈ ਇੱਕ ਜੀਵਨ ਸ਼ੈਲੀ ਹੈ
2: ਜੀ।
1: ਇਸੇ ਤਰ੍ਹਾਂ ਜਦੋਂ ਅਸੀਂ ਅੱਜ ਦੇ ਮਨੁੱਖ ਦੀ ਗੱਲ ਕਰਦੇ ਹਾਂ ਕਿ ਅੱਜ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਬੰਦੇ ਦੀ ਜੀਵਨ ਸ਼ੈਲੀ ਹੈ ਉਹ ਬੜੀ ਮਤਲਬ ਕਹਿ ਲਓ ਵਿਗੜ ਚੁੱਕੀ ਹੈ ਜਾਂ ਉਹ ਬੜੀ ਮਤਲਬ ਭੱਜ ਦੌੜ ਵਾਲੀ ਜ਼ਿੰਦਗੀ ਹੈ, ਤਾਂ ਅੱਜ ਦੀ ਜਿਹੜੀ ਜੀਵਨ ਸ਼ੈਲੀ ਹੈ ਇਸ ਜੀਵਨ ਸ਼ੈਲੀ ਦੇ ਵਿੱਚ ਯੋਗ ਦੀ ਕੀ ਅਹਿਮੀਅਤ ਹੈ? ਯੋਗ ਦੀ
2: ਇਹ ਦੇਖੋ ਕਿ ਜ਼ਿਆਦਾਤਰ ਜਿਹੜਾ ਅੱਜ ਦਾ ਸਮਾਂ ਹੈਗਾ ਕਿਸੇ ਵੀ ਆਦਮੀ ਦਾ, ਕਿਸੇ ਵੀ ਵਿਅਕਤੀ ਦਾ, ਉਹ ਜ਼ਿਆਦਾਤਰ ਲੈਪਟੋਪ ਦੇ ਉੱਪਰ, ਮੋਬਾਈਲ ਦੇ ਉੱਤੇ ਜਾਂ ਜ਼ਿਆਦਾ ਬੈਠੇ ਰਹਿਣ ਦੇ ਜਾਂ ਜ਼ਿਆਦਾ ਖੜ੍ਹੇ ਰਹਿ ਕੇ ਇਹੋ ਜਿਹੇ ਟਾਈਮ 'ਚ ਹੀ ਜ਼ਿਆਦਾਤਰ ਸਮਾਂ ਬੀਤ ਰਿਹਾ ਹੈ ਔਰ ਉਹਦੀ ਵਜ੍ਹਾ ਨਾਲ ਤਣਾਅ ਲਗਾਤਾਰ ਵੱਧਦਾ ਰਹਿੰਦਾ ਹੈ ਕਿਉਂਕਿ ਸਾਡਾ ਜੋ ਸਰੀਰ ਹੈਗਾ ਇਹ 'ਚ 206 ਹੱਡੀਆਂ, 350 ਜੁਆਇੰਟ ਨੇ ਜੋ ਲਗਾਤਾਰ ਮੂਵਮੈਂਟਸ ਕਰਨ ਵਾਸਤੇ ਬਣੇ ਸੀ, ਲੇਕਿਨ ਮੂਵਮੈਂਟਸ ਤੇ ਅੱਜ ਕੱਲ੍ਹ ਕੋਈ ਕਰ ਨਹੀਂ ਰਿਹਾ, ਸਾਰੀ ਜਗ੍ਹਾ ਸਾਰਾ ਦਿਨ ਸਾਰਾ ਟਾਈਮ ਤੇ ਉਹ ਇੱਕ ਜਗ੍ਹਾ ਬੈਠਾ ਰਹਿੰਦਾ ਹੈ ਜਿਹਦੇ ਨਾਲ ਉਹਨਾਂ ਦਾ ਤਣਾਅ ਵੀ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਉਹਨਾਂ ਦੇ ਜੁਆਇੰਟਸ ਜਿਹੜੇ ਨੇ ਸਟਿਫ ਹੋ ਰਹੇ ਨੇ, ਉਹਨਾਂ ਨੂੰ ਕਈ ਤਰੀਕੇ ਦੀ ਰੇਡੀਏਸ਼ਨਸ ਔਰ ਕਈ ਤਰੀਕੇ ਦੇ ਜੋ ਮੁਸੀਬਤਾਂ ਨੇ ਉਹ ਲਗਾਤਾਰ ਉਹਨਾਂ ਦੇ ਸਰੀਰ ਨੂੰ ਝੇਲਣੀਆਂ ਪੈਂਦੀਆਂ, ਡਾਈਜੇਸ਼ਨ ਉਹਨਾਂ ਦਾ ਵੀਕ ਹੋ ਜਾਂਦਾ ਹੈ, ਹੋਰ ਨਵੀਂ ਨਵੀਂ ਬਿਮਾਰੀਆਂ ਆ ਜਾਂਦੀਆਂ ਨੇ ਤੇ ਇਸ ਕਰਕੇ ਯੋਗ ਦਾ ਜੋ ਅੱਜ ਦੇ ਸਮਾਂ ਵਿੱਚ ਹੈ ਉਹ ਲੋੜ ਪਹਿਲੇ ਤੋਂ ਬਹੁਤ ਜ਼ਿਆਦਾ ਹੈ।
1: ਦੀਪਕ ਸ਼ਰਮਾ ਜੀ, ਜਿਵੇਂ ਤੁਸੀਂ ਦੱਸਿਆ ਕਿ ਅੱਜ ਦੇ ਸਮੇਂ ਦੇ ਵਿੱਚ ਬੰਦਾ ਜਿਹੜਾ ਜ਼ਿਆਦਾ ਉਹ ਬੈਠਣ ਵਾਲਾ ਕੰਮ ਕਰਦਾ, ਕੰਪਿਊਟਰ ਵਾਲਾ ਕੰਮ ਕਰਦਾ, ਉਹ ਸਰੀਰ ਦੀ ਜਿਹੜੀ ਉਹਦੀ ਕਸਰਤ ਹੈ ਜਾਂ ਸਰੀਰ ਦੀਆਂ ਮੂਵਮੈਂਟਸ ਨੇ ਬਹੁਤ ਘੱਟ ਨੇ, ਜਿਸ ਕਰਕੇ ਸਾਡੇ ਸਰੀਰ ਦੀ ਜਿਹੜੀ ਬਣਤਰ ਹੈ, ਸਾਡੀਆਂ ਹੱਡੀਆਂ ਨੇ, ਸਾਡੇ ਜੋੜ ਨੇ, ਉਹਨਾਂ ਦੇ ਉੱਤੇ ਜਿਹੜਾ ਹੈ ਉਹਦੀ ਜਿਹੜੀ ਅੱਜ ਦੀ ਜੀਵਨ ਸ਼ੈਲੀ ਦਾ ਬਹੁਤ ਬੁਰਾ ਅਸਰ ਪੈ ਰਿਹਾ ਅਤੇ ਜ਼ਾਹਿਰ ਹੈ ਕਿ ਉਸ ਨੂੰ ਯੋਗ ਰਾਹੀਂ ਅਸੀਂ ਠੀਕ ਕਰ ਸਕਦੇ ਹਾਂ। ਥੋੜ੍ਹੀ ਦੇਰ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਯੋਗ ਇੱਕ ਜੀਵਨ ਸ਼ੈਲੀ ਹੈ, ਤਾਂ ਇਹ ਸਾਨੂੰ ਦੱਸੋ ਵੀ ਇਹ ਜਿਹੜੀ ਯੋਗ ਵਾਲੀ ਜੀਵਨ ਸ਼ੈਲੀ ਹੈ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਸ਼ਾਮਿਲ ਨੇ ਉਹਦੇ ਵਿੱਚ?
2: ਉਹਦੇ ਅੰਦਰ ਇਹੀ ਗੱਲਾਂ ਸ਼ਾਮਿਲ ਨੇ ਕਿ ਪਹਿਲੇ ਤੋਂ ਤੁਸੀਂ ਰੋਜ਼ਾਨਾ ਆਪਣਾ ਘੱਟੋ ਘੱਟ ਟਾਈਮ ਕੱਢੋ ਕਿ ਸਰੀਰ ਦੀ ਕਸਰਤ ਜ਼ਰੂਰ ਹੋਏ, ਜਿਸ 'ਚ ਸਾਰੇ ਜੁਆਇੰਟਸ ਦੀ ਐਕਸਰਸਾਈਜ਼ ਹੋ ਜਾਏ, ਕੁਛ ਆਸਨ ਹੋ ਜਾਣ ਜਿਹਦੇ ਨਾਲ ਤੁਹਾਡੀ ਸਟਰੈਂਥ ਵੀ ਵਧੇ, ਫਿਰ ਸਰੀਰ ਦੇ ਅੱਗੇ ਵਧੀਏ ਤੇ ਫਿਰ ਮਨ ਵੀ ਹੈਗਾ ਤੇ ਮਨ ਦੇ ਉੱਪਰ ਵੀ ਕੰਮ ਕੀਤਾ ਯੋਗ ਨੇ ਤੇ ਮਨ ਵਾਸਤੇ ਰੱਖਿਆ ਕਿ ਪ੍ਰਾਣਾਯਾਮ ਕਰੋ, ਧਿਆਨ ਕਰੋ ਔਰ ਕੁਛ ਦੇਰ ਆਪਣੀ ਸਾਹਾਂ ਤੇ ਧਿਆਨ ਰੱਖੀਏ ਤੇ ਸਾਡੀ ਜੋ ਸਰੀਰ ਦੀ ਜ਼ਰੂਰਤਾਂ ਨੇ ਉਹ

0: ਪੂਰੀਆਂ ਹੋਣਗੀਆਂ। ਲੇਕਿਨ ਸਰੀਰ ਦੀ ਜ਼ਰੂਰਤਾਂ ਸਿਰਫ ਐਕਸਰਸਾਈਜ਼ ਦੇ ਨਾਲ ਪੂਰੀਆਂ ਨਹੀਂ ਹੁੰਦੀਆਂ। ਸਾਨੂੰ ਇਹ ਵੀ ਦੇਖਣਾ ਹੈ ਕਿ ਅਸੀਂ ਕੀ ਖਾਣਾ ਹੈ ਅਤੇ ਕੀ ਨਹੀਂ ਖਾਣਾ ਹੈ। ਸਾਨੂੰ ਇਹ ਵੀ ਦੇਖਣਾ ਹੈ ਕਿ ਜਿਸ ਟਾਈਮ ਸਰੀਰ ਅਗਰ ਜਿਵੇਂ ਕਰਕੇ ਇੱਕ ਮੈਂ ਗੱਲ ਅਕਸਰ ਕਹਿੰਦਾ ਹਾਂ ਕਿ ਜਦੋਂ ਸਾਨੂੰ ਨੀਂਦ ਆ ਰਹੀ ਹੁੰਦੀ ਹੈ, ਜ਼ਿਆਦਾਤਰ ਲੋਕ ਕੋਸ਼ਿਸ਼ ਕਰਦੇ ਕਿ ਨਹੀਂ ਇਸ ਟਾਈਮ ਜਾਗੀਏ ਅਤੇ ਕੋਈ ਦੂਸਰਾ ਕੰਮ ਕਰ ਲਈਏ। ਫਿਰ ਜਦੋਂ ਇੱਕ ਦਿਨ ਨੀਂਦ ਆਉਣਾ ਬੰਦ ਹੋ ਜਾਂਦੀ ਹੈ ਤਾਂ ਫਿਰ ਅਸੀਂ ਦਵਾਈਆਂ ਖਾਂਦੇ ਹਾਂ ਕਿ ਬਈ ਹੁਣ ਸਾਨੂੰ ਨੀਂਦ ਆ ਜਾਏ। ਤੁਸੀਂ ਪਹਿਲੇ ਤਾਂ ਸਰੀਰ ਦੀ ਸੁਣੀ ਨਹੀਂ, ਹੁਣ ਜਦੋਂ ਬਿਮਾਰੀਆਂ ਲੱਗ ਜਾਂਦੀਆਂ ਤਾਂ ਫਿਰ ਅਸੀਂ ਦਵਾਈ ਖਾਣਾ ਚਾਹੁੰਦੇ ਹਾਂ। ਅਤੇ ਇਹੀ ਜੋ ਸਰੀਰ ਜੋ ਅੰਦਰੋਂ ਮੈਸੇਜ ਦੇ ਰਿਹਾ, ਜੋ ਇੰਡੀਕੇਟ ਕਰਦਾ ਹੈ, ਅਸੀਂ ਉਹ ਸੁਣ ਸਕੀਏ, ਅਸੀਂ ਆਪਣੇ ਸਰੀਰ 'ਤੇ ਧਿਆਨ ਦੇਈਏ, ਉਹ ਹਰ ਚੀਜ਼ ਜੋ ਉਸ ਜੀਵਨ ਸ਼ੈਲੀ ਦੇ ਅੰਦਰ ਆਉਂਦੀ ਹੈ ਉਹ ਯੋਗ ਸਾਨੂੰ ਰਸਤਾ ਦਿੰਦਾ ਹੈ।
1: ਅੱਛਾ ਦੀਪਕ ਸ਼ਰਮਾ ਜੀ, ਜਿਵੇਂ ਤੁਸੀਂ ਦੱਸਿਆ ਕਿ ਯੋਗ ਦੇ ਵਿੱਚ ਜਿਹੜੀਆਂ ਮੁੱਖ ਤੌਰ 'ਤੇ ਗੱਲਾਂ ਆਉਂਦੀਆਂ, ਇੱਕ ਤਾਂ ਜਿਹੜਾ ਸਾਡਾ ਸਰੀਰ ਕਸਰਤ ਹੈ ਸਰੀਰ ਦੀ, ਦੂਜਾ ਤੁਸੀਂ ਦੱਸਿਆ ਕਿ ਜਿਹੜਾ ਮਨ ਦੀ ਜਿਹੜੀ ਗੱਲ ਹੈ ਜਿਵੇਂ ਯੋਗ ਦੀ, ਧਿਆਨ ਦੀ, ਜਿਹਦੇ ਨਾਲ ਅਸੀਂ ਆਪਣੇ ਮਨ ਨੂੰ ਜਿਹੜਾ ਇਕਾਗਰ ਕਰ ਸਕੀਏ, ਸ਼ਾਂਤ ਕਰ ਸਕੀਏ। ਤੀਜੀ ਗੱਲ ਤੁਸੀਂ ਕਿਹਾ ਕਿ ਖਾਣ ਪੀਣ ਦੀ ਵੀ ਇੱਕ ਬਹੁਤ ਵੱਡੀ ਅਹਿਮੀਅਤ ਹੈ ਕਿ ਸਾਡਾ ਖਾਣਾ ਪੀਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਇਹਨਾਂ ਦੇ ਬਾਰੇ ਜੇ ਹੁਣ ਆਪਾਂ ਅਲੱਗ ਅਲੱਗ ਗੱਲ ਕਰੀਏ। ਸਭ ਤੋਂ ਪਹਿਲਾਂ ਜੇ ਆਪਾਂ ਕਸਰਤ ਦੀ ਗੱਲ ਕਰੀਏ, ਕਸਰਤ ਦੇ ਵਿੱਚ ਮੇਰੇ ਘਰ ਆਪਣੇ ਯੋਗ ਆਸਣ ਆ ਜਾਂਦੇ ਨੇ।
0: ਹਾਂਜੀ,
1: ਤਾਂ ਇਸੇ ਤਰ੍ਹਾਂ ਯੋਗ ਆਸਣ ਦੀ ਗੱਲ ਜੇ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਤੁਸੀਂ ਜਿਹੜੇ ਬੰਦੇ ਸਾਰਾ ਦਿਨ ਬੈਠਦੇ ਨੇ, ਜਿਹਨਾਂ ਦੇ ਮਤਲਬ ਜੋੜਾਂ ਦੇ ਵਿੱਚ ਸਟਿਫਨੈਸ ਆ ਜਾਂਦੀ ਜਾਂ ਹੱਡੀਆਂ ਦੇ ਵਿੱਚ ਮਤਲਬ ਇਸ ਤਰ੍ਹਾਂ ਦੇ ਦਰਦ ਹੁੰਦਾ, ਕਿਸੇ ਨੂੰ ਸਰਵਾਈਕਲ ਹੋ ਜਾਂਦਾ, ਕਿਸੇ ਦੇ ਕਮਰ ਦਰਦ ਹੈ, ਕਿਸੇ ਦੀ ਗਰਦਨ ਦੇ ਵਿੱਚ ਦਰਦ ਹੈ ਜਾਂ ਲੱਤਾਂ ਦੇ ਵਿੱਚ ਦਰਦ ਹੈ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ। ਅਤੇ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹਨਾਂ ਸਮੱਸਿਆਵਾਂ ਵਾਸਤੇ ਕਿਸ ਤਰ੍ਹਾਂ ਦੇ ਮਤਲਬ ਯੋਗ ਆਸਣ ਜਾਂ ਕਿਸ ਤਰ੍ਹਾਂ ਦੀ ਕਸਰਤ ਕਰਨੀ ਚਾਹੀਦੀ।
0: ਇਹ ਸਾਰੀ ਸਮੱਸਿਆ ਤੋਂ ਬਚਣ ਵਾਸਤੇ ਸਾਨੂੰ ਸਭ ਤੋਂ ਪਹਿਲੇ ਤਾਂ ਸੂਖਮ ਵਿਆਮ, ਅਸੀਂ ਸੂਖਮ ਵਿਆਮ ਦੇ ਅੰਦਰ ਗਰਦਨ, ਮੋਢੇ, ਗੋਡੇ, ਕੋਹਨੀ, ਕਲਾਈ, ਉਂਗਲੀਆਂ, ਇਹ ਸਾਰੇ ਜਿਹੜੇ ਜੁਆਇੰਟਸ ਨੇ ਇਹ ਸਭ ਨੂੰ ਐਕਟਿਵ ਕਰਨ ਵਾਸਤੇ ਕੁਛ ਕੁਛ ਛੋਟੇ ਛੋਟੇ ਵਿਆਮ ਹੁੰਦੇ ਨੇ, ਕਸਰਤਾਂ ਹੁੰਦੀਆਂ ਨੇ, ਉਹ ਅਸੀਂ ਕਰਨੀਆਂ ਹੁੰਦੀਆਂ। ਫਿਰ ਥੋੜ੍ਹੇ ਵੱਡੀ ਮਸਲਸ ਸਟ੍ਰੈਚ ਕਰਨ ਵਾਸਤੇ ਜਿਵੇਂ ਕਰਕੇ ਅਸੀਂ ਮਕਰ ਆਸਨ ਕਰ ਲਿਆ, ਧਨੁਰ ਆਸਨ ਕਰ ਲਿਆ, ਉਤਾਨ ਪਾਦ ਆਸਨ ਕਰ ਲਿਆ, ਵਿਕਸ਼ ਆਸਨ ਕਰ ਲਿਆ, ਤਾੜ ਆਸਨ ਕਰ ਲਿਆ, ਇਹੋ ਜਿਹੇ ਆਸਨ ਜੋ ਸਟ੍ਰੈਚਿੰਗ ਕਰਦੇ ਨੇ। ਫਿਰ ਉਸ ਤੋਂ ਬਾਅਦ ਜਿਹੜੇ ਆਸਨ ਸਟਰੈਂਥ ਦਿੰਦੇ ਨੇ, ਵੀਰ ਆਸਨ ਹੋ ਗਿਆ, ਉਸ ਤੋਂ ਇਲਾਵਾ ਜੋ ਹੈ ਸ਼ਲਭ ਆਸਨ ਹੋ ਗਿਆ, ਇਹ ਕੁਛ ਆਸਨ ਨੇ ਜੋ ਸਾਨੂੰ ਸਟਰੈਂਥ ਦਿੰਦੇ ਨੇ। ਫਿਰ ਹੋਰ ਅੱਗੇ ਵਧੀਆ ਤਾਂ ਇਹ ਸੂਰਿਆ ਨਮਸਕਾਰ ਜੋ ਹੈ ਸਾਡੀ ਫਿਜ਼ੀਕਲ ਅਤੇ ਮੈਂਟਲੀ ਦੋਨੋਂ ਤਰੀਕੇ ਦੀ ਸਟਰੈਂਥ ਬਣਾਉਂਦਾ ਹੈ, ਅਤੇ ਸੂਰਿਆ ਨਮਸਕਾਰ ਕਰ ਲਿਆ, ਇਹ ਸਾਰੀ ਚੀਜ਼ਾਂ ਅਸੀਂ ਕਰ ਸਕਦੇ ਹਾਂ ਜਿਹਦੇ ਨਾਲ ਸਾਡੇ ਸਰੀਰ ਦੇ ਸਾਰੇ ਜੋੜ, ਸਾਰੀ ਮਸਲਸ ਪੂਰੀ ਤਰ੍ਹਾਂ ਐਕਟਿਵ ਹੁੰਦੀਆਂ ਨੇ ਔਰ ਸਾਨੂੰ ਤਾਕਤ ਵੀ ਦਿੰਦੀ ਹੈ ਔਰ ਫਲੈਕਸੀਬਲ ਵੀ ਰਹਿੰਦੀਆਂ ਨੇ।
1: ਇਸ ਤੋਂ ਇਲਾਵਾ ਜਿਹੜੀ ਦੂਜੀ ਅੱਜ ਕੱਲ੍ਹ ਸਮੱਸਿਆ ਇਹਨਾਂ ਹੱਡੀਆਂ ਜੋੜਾਂ ਤੋਂ ਇਲਾਵਾ ਜਿਹੜੀ ਆਮ ਤੌਰ 'ਤੇ ਲੋਕਾਂ ਨੂੰ ਇੱਕ ਹੁੰਦੀ ਹੈ ਡਾਇਬਟੀਜ਼ ਔਰ ਇੱਕ ਹਾਈਪਰਟੈਂਸ਼ਨ ਜਾਂ ਬਲੱਡ ਪ੍ਰੈਸ਼ਰ ਜੋ ਵਧਣਾ, ਇਹ ਦੋ ਸਮੱਸਿਆਵਾਂ ਬਹੁਤ ਮਤਲਬ ਕਾਮਨ ਹੈ ਅੱਜ ਦੇ ਲੋਕਾਂ ਦੇ ਲਈ, ਕਿ ਯੋਗ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਆਸਣ ਜਾਂ ਇਸ ਤਰ੍ਹਾਂ ਦੀ ਐਕਸਰਸਾਈਜ਼ ਹੈ ਜੋ ਇਹਨਾਂ ਦੇ ਉੱਤੇ ਅਸੀਂ ਇਸ ਸਮੱਸਿਆ ਨੂੰ ਘੱਟ ਕਰ ਸਕੀਏ।
0: ਬਿਲਕੁਲ, ਅੱਜ ਦੇ ਟਾਈਮ ਕਈ ਸਾਰੀ ਰਿਸਰਚ ਹੋਈਆਂ ਨੇ ਜਿਨ੍ਹਾਂ ਦੇ ਅੰਦਰ ਇਹ ਸਾਬਿਤ ਹੋਇਆ ਕਿ ਯੋਗ ਦੀ ਜੋ ਕਿਰਿਆਵਾਂ ਨੇ, ਯੋਗ ਦੇ ਅੰਦਰ ਜਿਹੜੇ ਪ੍ਰਾਣਾਯਾਮ ਨੇ, ਧਿਆਨ ਦੀ ਕਿਰਿਆਵਾਂ ਨੇ, ਉਹ ਸਾਡੇ ਸਟ੍ਰੈਸ ਲੈਵਲ ਨੂੰ ਘਟਾਉਂਦੀਆਂ ਨੇ ਔਰ ਉਹਦੇ ਨਾਲ ਹਾਈਪਰਟੈਂਸ਼ਨ ਜਾਂ ਬੀਪੀ ਜੈਸੀ ਜਿਹੜੀ ਸਮੱਸਿਆ ਨੇ ਉਹ ਘੱਟ ਹੁੰਦੀਆਂ ਨੇ। ਜਿੱਦਾਂ ਕਿ ਬਹੁਤ ਸਿੰਪਲ ਜੀ ਟੈਕਨੀਕ ਹੈ, ਤੁਸੀਂ ਕੋਈ ਵੀ ਬੰਦਾ ਜਿਹੜਾ ਸਿੱਧਾ ਬਹਿ ਜਾਏ, ਆਰਾਮ ਨਾਲ ਕਿਸੇ ਵੀ ਥਾਂ 'ਤੇ ਬਹਿ ਜਾਏ, ਉਹ ਸਿਰਫ ਆਪਣੀ ਸਾਹਾਂ 'ਤੇ ਧਿਆਨ ਦੇ, ਕਿਉਂਕਿ ਹਾਈਪਰਟੈਂਸ਼ਨ 'ਚ ਹੁੰਦਾ ਕੀ ਹੈ, ਸਾਹ ਜਿਹੜੀ ਹੈ ਨਾ ਬਹੁਤ ਤੇਜ਼ ਤੇਜ਼ ਲੈਣਾ ਸ਼ੁਰੂ ਕਰ ਦਿੰਦਾ ਬੰਦਾ, ਅਤੇ ਅਸੀਂ ਅਗਰ ਆਪਣੀ ਸਾਹਾਂ 'ਤੇ ਧਿਆਨ ਦੇਈਏ ਔਰ ਉਹਨੂੰ ਇੱਕ ਲੈਵਲ, ਇੱਕ ਰਿਦਮ ਦੇ ਅੰਦਰ ਬਣਾ ਕੇ ਰੱਖ ਸਕੀਏ, ਅਤੇ ਉਹਦੀ ਹਾਈਪਰਟੈਂਸ਼ਨ ਜਿਹੜੀ ਹੈ ਘੱਟਦੀ ਹੈ, ਉਹਦਾ ਜਿਹੜਾ ਤਣਾਅ ਹੈ ਉਹ ਘੱਟਦਾ ਹੈ। ਅਤੇ ਇਹੋ ਜਿਹੀ ਕਿਰਿਆਵਾਂ ਸਾਨੂੰ ਕਰਨੀ ਚਾਹੀਦੀ ਹੈ ਜਿਹਦੇ ਨਾਲ ਸਾਨੂੰ ਹਾਈਪਰਟੈਂਸ਼ਨ ਜਿਹੜੀ ਹੈ ਉਹ ਠੀਕ ਹੋ ਜਾਂਦੀ ਹੈ, ਬੀਪੀ ਜਿਹੜਾ ਠੀਕ ਹੋ ਜਾਂਦਾ ਹੈ ਜਾਂ ਕੰਟਰੋਲ ਹੁੰਦਾ, ਐਸਾ ਕਹਿ ਸਕਦੇ ਹਾਂ ਅਸੀਂ। ਜਿੱਥੇ ਤੱਕ ਗੱਲ ਹੈ ਡਾਇਬਟੀਜ਼ ਦੀ, ਅਤੇ ਜਿੰਨੇ ਵੀ ਟਵਿਸਟਿੰਗ ਵਾਲੇ ਪੋਜ਼ ਨੇ, ਰਿਸਰਚ ਕਹਿੰਦੀ ਹੈ ਜਿਹੜੇ ਵੀ ਟਵਿਸਟਿੰਗ ਵਾਲੇ ਪੋਜ਼ ਨੇ, ਜਿੱਦਾਂ ਅਰਧ ਮਤਸਿੰਦਰ ਆਸਨ ਹੈ ਜਾਂ ਵਕਰ ਆਸਨ ਹੈ ਜਾਂ ਟਵਿਸਟਡ ਟ੍ਰਾਇੰਗਲ ਪੋਜ਼ ਨੇ, ਇਹ ਸਾਰੇ ਜਿਹੜੇ ਨੇ ਡਾਇਬਟੀਜ਼ ਦੇ ਉੱਪਰ ਕੰਟਰੋਲ ਕਰਦੇ ਨੇ। ਡਾਇਬਟੀਜ਼ ਸਾਡੇ ਸਰੀਰ ਦੀ ਜੋ ਸ਼ੂਗਰ ਲੈਵਲ ਹੈ ਉਹਨੂੰ ਕੰਟਰੋਲ ਕਰਦੇ, ਕਿਉਂਕਿ ਇਹ ਪੈਨਕ੍ਰੀਆਜ਼ ਦੇ ਉੱਪਰ ਕੰਮ ਕਰਦਾ ਹੈ, ਅਤੇ ਉਹਦੇ ਨਾਲ ਪੈਨਕ੍ਰੀਆਜ਼ ਜੋ ਸਾਡਾ ਇੱਕ ਬੋਡੀ ਦਾ ਔਰਗਨ ਹੈ ਉਹ ਹੈਲਦੀ ਰਹਿੰਦਾ, ਠੀਕ ਰਹਿੰਦਾ, ਅਤੇ ਡਾਇਬਟੀਜ਼ ਵੀ ਠੀਕ ਰਹਿੰਦੀ ਹੈ।
1: ਇੱਕ ਸਾਡੇ ਏਜ ਨਾਲ ਰਿਲੇਟਡ ਕਈ ਜਿਵੇਂ ਲੋਕ ਬਜ਼ੁਰਗ ਹੋ ਜਾਂਦੇ ਨੇ, ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਮਰ ਨਾਲ ਸੰਬੰਧਿਤ ਹੁੰਦੀਆਂ ਨੇ, ਉਹਨਾਂ ਦੇ ਬੁਢਾਪੇ ਨੂੰ ਅਸੀਂ ਕਹਿ ਲਈਏ, ਤਾਂ ਬੁਢਾਪੇ ਦੇ ਵਿੱਚ ਮਤਲਬ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਯੋਗ ਰਾਹੀਂ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਘੱਟ ਕਰ ਸਕਦੇ ਹਾਂ?
0: ਜਿਵੇਂ ਕਰਕੇ ਮੈਂ ਅਗਰ ਇੱਕ ਛੋਟਾ ਜਿਹਾ ਉਦਾਹਰਣ ਦੇਵਾਂ ਕਿ ਬੁਢਾਪਾ ਅਸਲ 'ਚ ਕੀ ਚੀਜ਼ ਐਸੀ ਹੈ ਜੋ ਸਰੀਰ 'ਚੋਂ ਚਲੀ ਜਾਂਦੀ ਹੈ ਅਤੇ ਬੁਢਾਪਾ ਅਸੀਂ ਸਮਝਦੇ ਹਾਂ ਬੁਢਾਪਾ ਆ ਗਿਆ? ਉਹ ਸਿੰਪਲ ਜੀ ਗੱਲ ਹੈ, ਫਲੈਕਸੀਬਿਲਟੀ। ਛੋਟਾ ਬੱਚਾ ਜਿਹੜਾ ਹੁੰਦਾ ਉਹਦੀ ਬੋਡੀ 'ਚ ਬੜੀ ਫਲੈਕਸੀਬਿਲਟੀ ਹੁੰਦੀ ਹੈ, ਜਿਵੇਂ ਜਿਵੇਂ ਏਜ ਵੱਧਦੀ ਰਹਿੰਦੀ ਹੈ ਸਾਡੇ ਸਰੀਰ ਦੀ ਫਲੈਕਸੀਬਿਲਟੀ ਘੱਟਦੀ ਜਾਂਦੀ ਹੈ, ਜੁਆਇੰਟ ਜਿਹੜੇ ਸਟਿਫ ਹੋ ਜਾਂਦੇ ਨੇ। ਅਗਰ ਅਸੀਂ ਪਹਿਲੇ ਤੋਂ ਕਸਰਤ ਕਰੀ ਜਾ ਰਹੇ ਹਾਂ,

0: ਅਸੀਂ ਯੋਗਾਸਨ ਕਰ ਰਹੇ ਹਾਂ, ਅਸੀਂ ਮੂਵਮੈਂਟਸ ਕਰ ਰਹੇ ਹਾਂ ਤੇ ਜੁਆਇੰਟਸ ਫਲੈਕਸੀਬਲ ਰਹਿਣਗੇ, ਜੁਆਇੰਟਸ ਫਲੈਕਸੀਬਲ ਰਹਿਣਗੇ, ਉਹਨਾਂ ਦੀ ਮਸਲ ਦੀ ਸਟਰੈਂਥ ਬਣੀ ਰਹੇਗੀ, ਫਲੈਕਸੀਬਿਲਿਟੀ ਵੀ ਬਣੀ ਰਹੇਗੀ, ਨਾਲੇ ਖਾਣ ਪਾਣ ਉਹਨਾਂ ਦਾ ਠੀਕ ਰਹੇਗਾ ਤੇ ਬਜ਼ੁਰਗਾਂ ਨੂੰ ਤਾਕਤ ਘਟਾਉਣ ਦੀ ਨਹੀਂ ਹੈ ਉਹਦੀ, ਬਲਕਿ ਤਾਕਤ ਵਧਾਉਂਦੀ ਹੈ ਔਰ ਉਹ ਬੜੇ ਮਜ਼ੇ ਨਾਲ ਆਪਣੀ ਲਾਈਫ ਜੀ ਸਕਦੇ ਆ ਬਿਨਾਂ ਕਿਸੇ ਪਰੇਸ਼ਾਨੀ ਤੋਂ। ਇਸ ਕਰਕੇ ਉਹਨਾਂ ਨੂੰ ਯੋਗਾ ਜੋ ਹੈ ਜ਼ਰੂਰ ਕਰਨਾ ਚਾਹੀਦਾ।
1: ਉਹਦੇ ਚ ਕਿਹੜੇ ਕਿਹੜੇ ਮਤਲਬ ਉਹਨਾਂ ਨੂੰ ਆਸਣ ਵਗੈਰਾ ਕਰ ਲੈਣੇ ਚਾਹੀਦੇ ਆ ਬਜ਼ੁਰਗਾਂ ਦੇ ਲਈ?
0: ਇਹੀ ਚੀਜ਼ਾਂ ਨੇ ਕਿ ਪਹਿਲੇ ਉਹਨਾਂ ਵਾਸਤੇ ਵੀ ਸਭ ਤੋਂ ਪਹਿਲੇ ਸੂਖਮ ਵਿਆਯਾਮ, ਸਾਰੇ ਜੁਆਇੰਟਸ ਦੀ ਐਕਸਰਸਾਈਜ਼ ਕਰਨੀ ਨੇ ਔਰ ਉਹਨਾਂ ਨੂੰ ਪ੍ਰਾਣਾਯਾਮ ਔਰ ਧਿਆਨ ਦੀ ਜਿਹੜੀ ਕਿਰਿਆ ਨੇ ਉਹ ਜ਼ਿਆਦਾ ਕਰਨੀਆਂ ਨੇ ਤਾਂ ਕਿ ਮਨ ਜਿਹੜਾ ਸ਼ਾਂਤ ਰਹੇ, ਕਿਉਂਕਿ ਇਸ ਏਜ 'ਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਜੋ ਉਹਨਾਂ ਨੂੰ ਇਕੱਲਾਪਨ ਜ਼ਿਆਦਾ ਖਟਕਦਾ ਹੈ, ਇਕੱਲਾਪਨ ਜ਼ਿਆਦਾ ਉਹਨਾਂ ਨੂੰ ਪਰੇਸ਼ਾਨ ਕਰਦਾ ਹੈ, ਫਿਰ ਉਹਦੀ ਵਜ੍ਹਾ ਨਾਲ ਜਿਹੜਾ ਸਟ੍ਰੈਸ ਜ਼ਿਆਦਾ ਲੈ ਦਿੰਦੇ ਆ।
1: ਇੱਕ ਦੋ ਹੋਰ ਸਮੱਸਿਆਵਾਂ ਆਉਂਦੀਆਂ ਬੁਢਾਪੇ ਦੇ ਵਿੱਚ, ਇੱਕ ਹੁੰਦੇ ਨੀਂਦ ਨਾ ਆਉਣਾ ਤੇ ਇੱਕ ਹੁੰਦਾ ਯਾਦਾਸ਼ਤ ਦਾ ਕਮਜ਼ੋਰ ਹੋ ਜਾਣਾ।
0: ਉਹ ਦੋਨਾਂ 'ਚ ਬਹੁਤ ਫਰਕ ਪੈਂਦਾ ਹੈ ਕਿਉਂਕਿ ਜਦੋਂ ਮਾਨਸਿਕ ਤਣਾਅ ਘਟਦਾ ਹੈ, ਇਹ ਵੀ ਰਿਸਰਚ ਦੇ ਅੰਦਰ ਆਇਆ, ਜਿਨ੍ਹਾਂ ਨੂੰ ਤਣਾਅ ਜ਼ਿਆਦਾ ਹੁੰਦਾ ਹੈ ਉਹਨਾਂ ਦਾ ਬ੍ਰੇਨ ਆਪਣੇ ਆਪ ਹੀ ਉਹ ਚੀਜ਼ਾਂ ਭੁੱਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਮੈਂਟਲੀ ਰਿਲੈਕਸੇਸ਼ਨ ਬਣਿਆ ਰਹੇ। ਤੇ ਜਦੋਂ ਅਸੀਂ ਧਿਆਨ ਜਾਂ ਪ੍ਰਾਣਾਯਾਮ ਕਰਦੇ ਹਾਂ ਤੇ ਸਾਡੇ ਜੋ ਬ੍ਰੇਨ ਵਾਲਾ ਏਰੀਆ ਹੈ ਇਹ 'ਚ ਆਕਸੀਜਨ ਦਾ ਲੈਵਲ ਵੱਧਦਾ ਹੈ। ਅਸੀਂ ਜਦੋਂ ਉਦਗੀਤ ਯਾਨੀ ਕਿ ਓਮ ਚੈਂਟਿੰਗ ਕਰਦੇ ਹਾਂ ਜਾਂ ਭ੍ਰਾਮਰੀ ਕਰਦੇ ਹਾਂ ਤੇ ਸਾਡੇ ਜੋ ਬ੍ਰੇਨ ਦੇ ਨਿਊਰੋਨਸ ਹੈ ਉਹ ਐਕਟਿਵ ਰਹਿੰਦੇ ਆ, ਜਿਨ੍ਹਾਂ ਨਾਲ ਸਾਡੀ ਯਾਦਾਸ਼ ਜੈਸੀ ਹੈ ਵੈਸੀ ਰਹੇਗੀ ਜਾਂ ਇਸ ਤੋਂ ਵੱਧ ਸਕਦੀ ਹੈ, ਘਟੇਗੀ ਨਹੀਂ।
1: ਅੱਛਾ, ਇਸ ਤੋਂ ਇਲਾਵਾ ਜਿਹੜਾ ਹੈ ਔਰਤਾਂ ਦੇ ਲਈ, ਕਿਉਂਕਿ ਔਰਤਾਂ ਦੀਆਂ ਕਈ ਵਾਰੀ ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ, ਔਰਤਾਂ ਦੇ ਸਰੀਰ ਦੀ ਜਿਹੜੀ ਬਣਤਰ ਹੈ ਥੋੜ੍ਹੀ ਜਿਹੀ ਪੁਰਸ਼ਾਂ ਨਾਲੋਂ ਅਲੱਗ ਵੀ ਹੈ, ਤਾਂ ਔਰਤਾਂ ਦੇ ਲਈ ਕਿਸ ਤਰ੍ਹਾਂ ਦੇ ਆਸਣ ਮਤਲਬ ਉਹਨਾਂ ਨੂੰ ਕਰਨੇ ਚਾਹੀਦੇ ਅਤੇ ਕਿਹੜੇ ਆਸਣ ਨਹੀਂ ਕਰਨੇ ਚਾਹੀਦੇ, ਜੇ ਖਾਸ ਕਰਕੇ ਗਰਭਵਤੀ ਔਰਤਾਂ ਦਾ ਦੇਖੀਏ ਤਾਂ ਉਸ ਸਮੇਂ ਵੀ ਕੀ ਕਰਨਾ ਚਾਹੀਦਾ?
0: ਜਿਵੇਂ ਕਰਕੇ ਗੱਲ ਕੀਤੀ ਤੁਸੀਂ ਕਿ ਗਰਭਵਤੀ ਔਰਤਾਂ ਵਾਸਤੇ ਜਾਂ ਜੋ ਪ੍ਰੈਗਨੈਂਸੀ ਦੇ ਅੰਦਰ ਯੋਗਾ ਕਰਦੀਆਂ ਨੇ ਉਹਨਾਂ ਨੂੰ ਧਿਆਨ ਦੀ ਕਿਰਿਆਵਾਂ ਔਰ ਹਲਕੇ ਪ੍ਰਾਣਾਯਾਮ, ਠੀਕ ਹੈ, ਜ਼ਿਆਦਾ ਤੇਜ਼ ਸਾਹਾਂ ਦੀ ਕਿਰਿਆ ਨਹੀਂ ਕਰੀਦੀਆਂ, ਜਿਵੇਂ ਕਰਕੇ ਭਸਤ੍ਰਿਕਾ ਉਹਨਾਂ ਨੂੰ ਨਹੀਂ ਕਰਨਾ, ਬਹੁਤ ਤੇਜ਼ ਸਾਹ ਲੈਣਾ ਛੋੜਨਾ ਇਹੋ ਜਿਹੀ ਕਿਰਿਆਵਾਂ ਨਹੀਂ ਕਰਨੀਆਂ, ਉਹਨਾਂ ਨੂੰ ਕੁੰਜਲ ਜਾਂ ਐਸੀ ਕੋਈ ਜੋ ਅਸੀਂ ਕਹੀਦਾ ਕਿ ਸ਼ੁੱਧੀਕਰਨ ਦੀ ਕਿਰਿਆਵਾਂ ਨਹੀਂ ਕਰਨੀਆਂ, ਬੰਧ ਨਹੀਂ ਲਗਾਉਣੇ, ਲੇਕਿਨ ਉਹ ਪ੍ਰਾਣਾਯਾਮ ਕਰ ਸਕਦੀਆਂ ਨੇ, ਸਾਹਾਂ ਦੇ ਉੱਪਰ ਧਿਆਨ ਦੇ ਸਕਦੇ ਨੇ, ਹਲਕੀ ਫੁਲਕੀ ਸਟ੍ਰੈਚਿੰਗ ਜ਼ਰੂਰ ਕਰਨ, ਲੇਕਿਨ ਪੇਟ ਦਬਾਉਣ ਵਾਲੇ ਜਿਹੜੇ ਢਿੱਡ ਦੇ ਉੱਪਰ ਜ਼ਿਆਦਾ ਦਬਾਅ ਦਿੰਦੇ ਆ ਐਸੇ ਆਸਣ ਇਹ ਨਹੀਂ ਕਰਨੇ ਹੁੰਦੇ, ਬਾਕੀ ਸਭ ਚੀਜ਼ਾਂ ਕਰ ਸਕਦੀਆਂ ਨੇ।
1: ਜਿਵੇਂ ਤੁਸੀਂ ਅਗਲੀ ਗੱਲ ਕੀਤੀ ਸੀਗੀ ਕਿਰਿਆਵਾਂ ਦੀ ਗੱਲ, ਥੋੜ੍ਹਾ ਜਿਹਾ ਸਾਨੂੰ ਕਿਰਿਆਵਾਂ ਬਾਰੇ ਵੀ ਦੱਸ ਦਿਓ।
0: ਜਿਵੇਂ ਕਰਕੇ ਅਸੀਂ ਆਪਣੇ ਸਰੀਰ ਦੀ ਸਫਾਈ ਬਾਹਰੋਂ ਰੱਖਦੇ ਹਾਂ, ਐਸੇ ਹੀ ਯੋਗ ਦੀ ਮਾਨਤਾ ਹੈ ਕਿ ਸਾਡੇ ਸਰੀਰ 'ਚ ਜਿੰਨੀ ਵੀ ਤਰ੍ਹਾਂ ਦੀ ਜੋ ਸਮੱਸਿਆ ਆਉਂਦੀ ਹੈ ਉਹ ਸਾਡੇ ਢਿੱਡ ਦੇ ਅੰਦਰ ਜਿਹੜੇ ਟੋਕਸਿਨਸ ਪੈਦਾ ਹੋ ਜਾਂਦੇ ਨੇ, ਜਿਹੜੇ ਜੀਵਾਣੂ ਕੀਟਾਣੂ ਪੈਦਾ ਹੋ ਜਾਂਦੇ ਆ, ਉਹਨਾਂ ਦੀ ਵਜ੍ਹਾ ਨਾਲ ਆਉਂਦੀ ਹੈ। ਅਤੇ ਅਸੀਂ ਆਪਣੇ ਸਰੀਰ ਦੀ ਅੰਦਰੋਂ ਵੀ ਸਫਾਈ ਰੱਖੀ ਅਤੇ ਉਹ ਜਿਹੜੀ ਅੰਦਰੋਂ ਵੀ ਸਫਾਈ ਰੱਖਣ ਵਾਲੀ ਜੋ ਇੱਕ ਟੈਕਨੀਕਸ ਹੈ ਉਹ ਸਾਰੀ ਕਿਰਿਆਵਾਂ ਨੇ, ਜਿਵੇਂ ਅਸੀਂ ਨੇਤੀ, ਧੋਤੀ, ਬਸਤੀ, ਨੋਲੀ, ਤ੍ਰਾਟਕ, ਇਹ ਸਾਰੀ ਉਹ ਕਿਰਿਆਵਾਂ ਨੇ ਜੋ ਸਾਡੇ ਇੰਟਰਨਲ ਔਰਗਨਸ ਦੀ ਸਫਾਈ ਕਰਦੀਆਂ ਨੇ।
1: ਕਿਰਿਆਵਾਂ ਵੀ ਅਤੇ ਆਸਣ ਵੀ, ਮੈਂ ਕਹਿਣਾ ਚਾਹੁੰਦਾ ਵੀ ਕਿ ਇੱਕ ਜੋ ਯੋਗ ਆਚਾਰੀਆ ਹੈ, ਜੋ ਟੀਚਰ ਹੈ ਯੋਗਾ ਦਾ, ਉਹਦੀ ਦੇਖ ਰੇਖ ਦੇ ਵਿੱਚ ਉਹ ਤੋਂ ਸਿੱਖ ਕੇ ਹੀ ਕਰਨੇ ਚਾਹੀਦੇ ਮੇਰੇ ਖਿਆਲ। ਆਪਣੇ ਆਪ ਇਹਨਾਂ ਨੂੰ
0: ਨਹੀਂ, ਆਪਣੇ ਆਪ ਇਹਨਾਂ ਨੂੰ ਕਦੀ ਨਹੀਂ ਕਰਨਾ ਹੈ, ਕਿਉਂਕਿ ਦੇਖਣ 'ਚ ਆਸਾਨ ਜ਼ਰੂਰ ਲੱਗਦੀਆਂ ਨੇ, ਲੇਕਿਨ ਤੁਸੀਂ ਆਪਣੇ ਇੰਟਰਨਲ ਔਰਗਨਸ ਨੂੰ ਉਸੇ ਤਰੀਕੇ ਨਾਲ ਸਾਫ਼ ਕਰ ਰਹੇ ਹੋ ਜਿੱਦਾਂ ਅਸੀਂ ਬਾਹਰੋਂ ਆਪਣੇ ਸਰੀਰ ਨੂੰ ਸਾਫ਼ ਕਰ ਰਹੇ ਹਾਂ, ਇਸ ਕਰਕੇ ਜ਼ਰੂਰ ਕਿਸੇ ਤੋਂ ਸਿੱਖ ਕੇ ਹੀ ਕਰਨੀ ਚਾਹੀਦੀਆਂ ਨੇ।
1: ਖਾਣ ਪੀਣ ਦੀ ਤੁਸੀਂ ਗੱਲ ਕੀਤੀ ਸੀ, ਭੋਜਨ ਦੀ, ਖੁਰਾਕ ਦੀ ਸਾਡੀ, ਅਤੇ ਬੰਦੇ ਨੂੰ ਯੋਗ ਕਰਨ ਦੇ ਨਾਲ ਨਾਲ ਅਤੇ ਖੁਰਾਕ ਵੱਲ ਧਿਆਨ ਦੇਣ ਦੀ ਲੋੜ ਹੈ, ਅਤੇ ਕਿਸ ਤਰ੍ਹਾਂ ਦਾ ਭੋਜਨ ਜਿਹੜਾ ਹੈ ਸਾਨੂੰ ਲੈਣਾ ਚਾਹੀਦਾ?
0: ਇਹ ਤਾਂ ਬੜੀ ਸਿੰਪਲ ਜਿਹੀ ਗੱਲ ਹੈ, ਯੋਗ ਦਾ ਮੈਸੇਜ ਜਿਹੜਾ ਉਹ ਇਹ ਹੈਗਾ ਕਿ ਤੁਸੀਂ ਐਸੀ ਚੀਜ਼ਾਂ ਖਾਣੀਆਂ ਨੇ ਜੋ ਸਾਡੇ ਸਰੀਰ ਨੂੰ ਡਾਇਜੈਸਟ ਕਰਦੇ ਟਾਈਮ ਜ਼ਿਆਦਾ ਮਿਹਨਤ ਨਾ ਕਰਨੀ ਪਵੇ, ਕਿਉਂਕਿ ਅਗਰ ਅਸੀਂ ਕੋਈ ਐਸੀ ਚੀਜ਼ ਖਾਧੀ ਹੈ ਜਿਹੜੇ ਡਾਇਜੈਸਟ ਕਰਨ 'ਚ ਸਰੀਰ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ, ਅਤੇ ਸਾਡੀ ਜੋ ਬੋਡੀ ਦੀ ਊਰਜਾ ਹੈ, ਜਿਹੜੀ ਸਾਡੀ ਐਨਰਜੀ ਹੈ, ਉਹ ਤਾਂ ਸਾਰਾ ਦਿਨ ਡਾਈਜੇਸ਼ਨ 'ਚ ਲੱਗੀ ਰਹੇਗੀ, ਅਤੇ ਸਾਰਾ ਦਿਨ ਅਗਰ ਡਾਈਜੇਸ਼ਨ 'ਚ ਕੋਈ ਸਾਡੀ ਐਨਰਜੀ ਲੱਗੀ ਰਹੇਗੀ ਅਤੇ ਅਸੀਂ ਹੋਰ ਜਿਹੜੇ ਕੰਮ ਕਰਨੇ ਉਹਨਾਂ ਵਾਸਤੇ ਐਨਰਜੀ ਕਿੱਥੋਂ ਲਿਆਵਾਂਗੇ? ਇਸ ਕਰਕੇ ਐਸੀ ਡਾਈਟ ਜੋ ਕਿ ਨੈਚੁਰਲ ਹੋਵੇ ਜਾਂ ਜ਼ਿਆਦਾ ਮਿਰਚ ਮਸਾਲੇ ਵਾਲੀ ਨਾ ਹੋਵੇ, ਜ਼ਿਆਦਾ ਹੈਵੀ ਨਾ ਹੋਵੇ, ਤਾਂ ਕਿ ਸਰੀਰ ਨੂੰ ਉਹਦੇ ਉੱਪਰ ਜ਼ਿਆਦਾ ਮਿਹਨਤ ਨਾ ਕਰਨੀ ਪਵੇ ਡਾਈਜੈਸਟ ਕਰਨ ਵਾਸਤੇ। ਸਿੰਪਲ ਜੀ ਲਾਈਨ ਹੈ, ਈਜ਼ੀ ਟੂ ਡਾਈਜੈਸਟ ਜਿਹੜੇ ਫੂਡ ਹੈਗਾ ਉਹ ਸਾਰਾ ਯੋਗ ਦੇ ਅੰਦਰ ਕਿਹਾ ਜਾਂਦਾ ਹੈ ਕਿ ਜ਼ਰੂਰ ਲੈਣਾ ਚਾਹੀਦਾ।
1: ਅੱਛਾ, ਫਲ ਅਤੇ ਸਬਜ਼ੀਆਂ?
0: ਹਾਂਜੀ ਬਿਲਕੁਲ।
1: ਅਤੇ ਜਿਹੜਾ ਅੱਜ ਕੱਲ੍ਹ ਲੋਕ ਬਾਹਰੋਂ ਮਤਲਬ ਖਾਂਦੇ ਨੇ ਜੰਕ ਫੂਡ, ਬਾਹਰੋਂ ਮੰਗਵਾ ਕੇ ਪੀਜ਼ਾ, ਬਰਗਰ, ਇਹਨਾਂ ਬਾਰੇ ਕੀ ਕਹਿਣਾ ਚਾਹੋਗੇ?
0: ਇਹਨਾਂ ਦੇ ਬਾਰੇ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਕਿ ਇਹ ਥੋੜ੍ਹੀ ਜਿਹੀ ਵੀ ਅਗਰ ਧਿਆਨ ਦੇ ਕੇ ਦੇਖੋਗੇ ਤਾਂ ਅੱਜ ਦੇ ਇਸ ਟਾਈਮ 'ਚ ਜਿਹੜੀ ਵੀ ਚੀਜ਼ ਮਾਰਕੀਟ 'ਚ ਮਿਲ ਰਹੀ ਹੈ ਉਹ

0: ਘੱਟੋ ਘੱਟ 4-5 ਦਿਨਾਂ ਤੋਂ ਪੁਰਾਣੀ ਹੈ, ਤਾਜ਼ੀ ਦੇ ਸ਼ਾਇਦ ਹੀ ਕੋਈ ਬਣਾ ਕੇ ਕਿਸੇ ਨੂੰ ਖਿਲਾ ਰਿਹਾ, ਕਿਉਂਕਿ ਅੱਜ ਦਾ ਟਾਈਮ ਜਿਹੜਾ ਉਹ ਮਾਰਕੀਟਿੰਗ ਦਾ ਟਾਈਮ ਹੈ। ਹਰ ਕੋਈ ਆਦਮੀ ਜਾਂ ਕੰਪਨੀ ਇਹ ਸੋਚਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮੈਂ ਪ੍ਰੋਫਿਟ ਲੈ ਲਾਂ, ਅਤੇ ਉਹ ਸਟੋਰੇਜ ਕੀਤਾ ਹੋਇਆ ਸਮਾਨ ਹੈ ਜ਼ਿਆਦਾਤਰ,
1: ਉਹਦੇ ਵਿੱਚ ਜੋ ਪ੍ਰਜ਼ਰਵੈਂਟ ਹੈ, ਜੋ ਕੈਮੀਕਲ ਵੀ ਪਾਏ ਹੁੰਦੇ ਨੇ ਕਿ ਜ਼ਿਆਦਾ ਦੇਰ ਖਰਾਬ ਨਾ ਹੋਵੇ,
0: ਸਾਰੀ ਚੀਜ਼ਾਂ ਉਤਾਹੀਓ ਤਿਆਰ ਹੋਣਗੀਆਂ। ਜਾਂ ਤਾਂ ਉਹ ਬਹੁਤ ਜ਼ਿਆਦਾ ਮਤਲਬ ਕੈਮੀਕਲ ਬੇਸਡ ਹੈ, ਉਹਦੇ ਅੰਦਰ ਪ੍ਰਿਜ਼ਰਵੇਟਿਵ ਹੈ, ਔਰ ਉਹ ਬਹੁਤ ਡੀਪ ਫ੍ਰਿਜ ਕੀਤੀ ਗਈ ਹੈ। ਉਸ ਤੋਂ ਬਾਅਦ ਜਦੋਂ ਕੋਈ ਮੰਗਦਾ ਹੈ ਤਾਂ ਉਸੀ ਟਾਈਮ ਉਹ ਪੇਸ਼ ਕਰ ਦਿੱਤੀ ਜਾਂਦੀ ਹੈ ਗਰਮਾ ਗਰਮ ਕਰਕੇ।
1: ਦੀਪਕ ਸ਼ਰਮਾ ਜੀ, ਇੱਕ ਸਾਨੂੰ ਹੁਣ ਇਹ ਦੱਸੋ ਵੀ ਸਾਡਾ ਜਿਹੜਾ ਯੋਗ ਹੈ, ਇਹਦਾ ਯੋਗ ਕਰਨ ਦਾ ਸਹੀ ਸਮਾਂ ਕੀ ਹੈ, ਤੇ ਡੇਲੀ ਰੋਜ਼ਾਨਾ ਇੱਕ ਵਿਅਕਤੀ ਨੂੰ ਕਿੰਨਾ ਸਮਾਂ ਕਰਨਾ ਚਾਹੀਦਾ, ਤੇ ਕਿਸ ਸਮੇਂ ਮਤਲਬ ਯੋਗ ਕਰਨਾ ਚਾਹੀਦਾ ਇਹਦੇ ਬਾਰੇ?
0: ਯੋਗ ਦਾ ਜਿਹੜਾ ਬਹੁਤ ਚੰਗਾ ਸਮੇਂ ਅਗਰ ਗੱਲ ਕਰੀਏ, ਵੈਸੇ ਤਾਂ ਯੋਗ ਕਿਸੇ ਵੀ ਟਾਈਮ ਕੀਤਾ ਜਾ ਸਕਦਾ, ਅਗਰ ਤੁਹਾਡੇ ਕੋਲ ਟਾਈਮ ਹੈਗਾ ਸਵੇਰ ਦਾ, ਤੇ ਸਵੇਰੇ ਜਿਹੜਾ 5 ਤੋਂ 7-8 ਵਜੇ ਤੱਕ ਦਾ ਜੋ ਟਾਈਮ ਹੈ, ਇਹ ਬੜਾ ਚੰਗਾ ਸਮਾਂ ਹੈ, ਕਿਉਂਕਿ ਇਸ ਟਾਈਮ ਅਗਰ ਅਸੀਂ ਟੈਕਨੀਕਲੀ ਵੀ ਦੇਖੀਏ ਤਾਂ ਟ੍ਰੈਫਿਕ ਵੀ ਨਹੀਂ ਹੁੰਦਾ, ਔਰ ਚਾਰੋਂ ਤਰਫ ਸ਼ੋਰ ਵੀ ਨਹੀਂ ਹੁੰਦਾ, ਰਾਤ ਭਰ ਨੀਂਦ ਪੂਰੀ ਲੈ ਕੇ ਸਾਡਾ ਸਰੀਰ ਵੀ ਬੜਾ ਤੰਦਰੁਸਤ ਫੀਲ ਕਰਦਾ ਹੈ। ਨਾਲੇ ਇੱਕ ਖਾਣੇ ਦਾ ਜਿਹੜਾ ਗੈਪ ਹੈ, ਇੱਕ ਕਿਸੇ ਨੇ ਰੋਟੀ ਖਾਧੀ ਹੋਈ ਹੈ ਉਹਦੇ ਢਿੱਡ ਵੀ ਖਾਲੀ ਹੁੰਦਾ ਹੈ, ਅਤੇ ਉਹ ਪੂਰੇ ਤਰ੍ਹਾਂ ਯੋਗ ਦੇ ਵਾਸਤੇ ਤਿਆਰ ਹੁੰਦਾ ਹੈ। ਅਤੇ ਇਹ ਤਾਂ ਹੋ ਗਿਆ ਸਵੇਰ ਦਾ ਟਾਈਮ, ਲੇਕਿਨ ਐਸੇ ਅੱਜ ਕੱਲ੍ਹ ਡੇਲੀ ਰੂਟੀਨਸ ਐਸੇ ਹੋ ਗਏ ਨੇ, ਲਾਈਫ ਸਟਾਈਲ ਐਸੀ ਹੋ ਗਈ ਹੈ ਕਿ ਲੋਕਾਂ ਕੋਲ ਸਵੇਰ ਦਾ ਟਾਈਮ ਬਚਦਾ ਨਹੀਂ ਹੈ, ਅਤੇ ਉਹ ਕਿਸੇ ਵੀ ਟਾਈਮ ਕਰ ਸਕਦੇ ਨੇ। ਬਸ ਉਹਨਾਂ ਨੂੰ ਇਹ ਧਿਆਨ ਰੱਖਣਾ ਹੈ ਕਿ ਉਹਨਾਂ ਦੇ ਖਾਣ ਪੀਣ 'ਚ ਔਰ ਯੋਗਾ ਦੇ ਅੰਦਰ ਉਹਨਾਂ ਦਾ ਘੱਟੋ ਘੱਟ 3-3.5 ਘੰਟੇ ਦਾ ਗੈਪ ਬਣ ਜਾਏ, ਅਤੇ ਉਹ ਕਦੀ ਵੀ ਕਰ ਸਕਦੇ ਨੇ।
1: ਕਿੰਨਾ ਸਮਾਂ ਕਰਨਾ ਚਾਹੀਦਾ ਫਿਰ ਰੋਜ਼ਾਨਾ?
0: ਘੱਟੋ ਘੱਟ 1/2 ਘੰਟਾ,
1: ਔਰ
0: ਵੱਧ ਤੋਂ ਵੱਧ ਉਹ ਜਿੰਨਾ ਉਹਨਾਂ ਕੋਲ ਸਮਾਂ ਹੈਗਾ 1-1.5 ਘੰਟਾ।
1: ਦੀਪਕ ਸ਼ਰਮਾ ਜੀ, ਤੁਸੀਂ ਸਾਨੂੰ ਦੱਸਿਆ ਕਿ ਕਦੇ ਵੀ ਜਦੋਂ ਯੋਗ ਕਰਨਾ ਹੈ ਉਹ ਖਾਣਾ ਖਾ ਕੇ ਨਹੀਂ ਕਰਨਾ ਚਾਹੀਦਾ
0: ਜੀ,
1: ਘੱਟੋ ਘੱਟ 3 ਘੰਟਿਆਂ ਦਾ ਜਿਹੜਾ ਵਕਫਾ ਹੋਣਾ ਚਾਹੀਦਾ ਹੈ ਖਾਣੇ ਦੇ ਵਿੱਚ ਅਤੇ ਯੋਗ ਕਰਨ ਦੇ ਵਿੱਚ, ਔਰ ਸਭ ਤੋਂ ਚੰਗਾ ਸਮਾਂ ਹੈ ਕਿ ਅਸੀਂ ਸਵੇਰ ਦੇ ਵਕਤ ਜਿਹੜਾ ਹੈ ਯੋਗ ਕਰੀਏ। ਅਤੇ ਸਾਨੂੰ ਹਰ ਵਿਅਕਤੀ ਨੂੰ ਜਿਹੜਾ ਹੈ ਰੋਜ਼ਾਨਾ ਜ਼ਿੰਦਗੀ ਵਿੱਚ, ਜਿਵੇਂ ਤੁਸੀਂ ਦੱਸਿਆ ਕਿ ਘੱਟੋ ਘੱਟ 1/2 ਘੰਟਾ ਦਾ ਯੋਗ ਕਰ ਲੈਣਾ ਚਾਹੀਦਾ, ਤਾਂ ਕਿ ਉਹਦੀ ਸਿਹਤ ਤੰਦਰੁਸਤ ਰਹੇ ਅਤੇ ਸਮੱਸਿਆਵਾਂ ਤੋਂ ਉਹ ਬਚਿਆ ਰਹੇ। ਅਤੇ ਇਹ ਸਾਰੀ ਲਾਹੇਵੰਦ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
2: ਰੋਜ਼ਾਨਾ ਜੀਵਨ ਵਿੱਚ ਯੋਗ ਦੀ ਅਹਿਮੀਅਤ, ਹੁਣੇ ਅਸੀਂ ਇਸ ਵਿਸ਼ੇ ਤੇ ਯੋਗਾਚਾਰਿਆ ਦੀਪਕ ਸ਼ਰਮਾ ਨਾਲ ਬਲਵਿੰਦਰ ਸਿੰਘ ਬਰਾੜ ਦੀ ਕੀਤੀ ਗੱਲਬਾਤ ਸੁਣ ਰਹੇ ਸੀ। ਇੱਕ ਆਵਾਜ਼ ਲੜੀ ਹੇਠ ਆਓ ਹੁਣ ਤੁਹਾਨੂੰ ਸੁਣਵਾਨੇ ਹਾਂ ਲਾਲ ਚੰਦ ਯਮਲਾ ਜੱਟ ਦੇ ਗਾਏ ਹੋਏ ਕੁਝ ਗੀਤ। ਸਭ ਤੋਂ ਪਹਿਲਾ ਗੀਤ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ, ਆਓ ਆਨੰਦ ਮਾਣਦੇ ਹਾਂ ਇਸ ਗੀਤ ਦਾ।

ਇੱਕ ਆਵਾਜ਼ ਲੜੀ ਹੇਠ ਅੱਜ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਲਾਲ ਚੰਦ ਯਮਲਾ ਜੱਟ ਦੇ ਗਾਏ ਹੋਏ ਕੁਝ ਗੀਤ। ਹੁਣ ਪੇਸ਼ ਹੈ ਗੀਤ ਉਹਨਾਂ ਰੱਜ ਕੇ ਕੀ ਖਾਣਾ।